ਸ਼ੱਕ ਐਬ ਮੇਰੇ ਉੱਤੇ ਪਾਈ ਪਰਦਾ ਤੈਨੂੰ ਤੇਰੀ ਕਰੀਮੀ ਦਾ ਵਾਸਤਾ ਜੀ ਜਿਸ ਦੇ ਸਦਕੇ ਥੀ ਸਾਨੂੰ ਤੂੰ ਬਖਸ਼ਣਾ ਏ ਉਸ ਨੂਰੇ ਕਦੀਮੀ ਦਾ ਵਾਸਤਾ ਜੀ ਦਿਨ ਮਹਿਸ਼ਰ ਨਾ